ਵੈਲਕਮ ਬੈਕ ਕਹਿੰਗੇ ਸੁਣਿਓ ਲੌਂਗ ਨੱਕ ਦਾ ਤੇ ਉੱਤੋਂ ਲੱਕ ਪਤਲਾ ਬਾਈ ਵਾਹ ਬਾਈ ਵਾਹ ਬੜੀ ਇਸ ਪਰ ਜੋ ਹੈ ਰੀਲਸ ਬਣਾਤੇ ਥੇ ਕਿਸੀ ਜਮਾਨੇ ਮੈਂ ਹਮਨੇ ਬਹੁਤ ਰੀਲ ਦੇਖੀ ਹੈ ਇਸ ਗਾਣੇ ਪੇ ਤੋ ਸਭੀ ਕੇ ਮੈਸੇਜ ਕੀ ਜਾਨਬ ਜਾਏਂਗੇ ਕਹਿ ਰਹੇ ਅਸਲਾਮ ਅਲੈਕਮ ਨਦੀਮ ਭਾਈ ਕੈਸੇ ਹੈ ਆਪ ਅਸਲਾਮ ਟੂ ਆਲ ਲਿਸਨਰ ਔਰ ਕਹਿ ਰਹੇ ਕੁਰਬਾਨੀ ਕੇ ਜਾਨਵਰ ਬਿਮਾਰ ਨਾ ਹੋ ਨੰਬਰ ਇੱਕ ਬਤਾ ਦੀ ਇਹਨਾਂ ਨੇ ਬਾਤ ਉਸ ਪਰ ਕੋਈ ਜ਼ਖਮ ਨਾ ਹੋ ਉਸ ਕੇ ਖੁਰੋਂ ਮੇ ਕੋਈ ਮਸਲਾ ਨਾ ਹੋ ਉਹਨੇ ਖੁਰੋਂ ਮੇ ਕਿਆ ਮਸਲਾ ਹੋਤਾ ਭਾਈ ਉਹ ਤਾਂ ਬਤਾਓ ਨਾ ਮਸਲਾ ਨਾ ਹੋ ਗਿਆ ਉਸ ਮੁਰਾਦ ਕਿਆ ਹੈ ਔਰ ਨਾ ਹੋ ਉਸ ਕੇ ਚਾਲ ਠੀਕ ਹੋ ਵਾਹ ਵਾਹ ਵਾਹ ਵਾਹ ਦੁਲਹਨ ਲੈਣੇ ਜਾ ਰਹਾ ਹੈ ਬਕਰਾ ਲੈਣੇ ਜਾ ਰਹਾ ਹੈ ਇਹ ਸਭ ਦੇਖਣਾ ਲਾਜ਼ਮੀ ਹੋਤਾ ਹੈ ਅਗਰ ਇਨ ਮੇ ਸੇ ਕੋਈ ਭੀ ਮਸਲਾ ਜਾਨਵਰ ਮੇ ਹੋਤਾ ਹੈ ਤੋ ਜਾਨਵਰ ਲੈਣਾ ਨਹੀਂ ਚਾਹੀਏ ਦਾਂਤ ਵਾਂਤ ਕਾ ਕੋਈ ਮਸਲਾ ਨਹੀਂ ਹੈ ਮੂੰਹ ਖੋਲ ਕੇ ਦਾਂਤ ਵਾਂਤ ਜੋ ਦੇਖ ਰਹੇ ਹੋਤੇ ਨਦੀਮ ਭਾਈ ਇਨਸ਼ਾਅੱਲਾ ਇਸ ਬਾਰ ਭੀ ਵਾਦਾ ਈਦ ਤੱਕ ਕੋਈ ਪ੍ਰੋਗਰਾਮ ਰੱਖੇਂਗੇ ਐਫ ਐਮ ਪੇ ਆਪਕੇ ਔਰ ਗੁਫਰਾਨ ਭਾਈ ਕੇ ਸਾਥ ਅਗਰ ਪੋਸੀਬਲ ਹੁਆ ਤੋ ਭਾਈ ਆਪਕੀ ਮਰਜ਼ੀ ਹੈ ਨਦੀਮ ਭਾਈ ਮੈਨੇ ਦੇਖਾ ਥਾ ਉਸ ਦਿਨ ਦੂਲੇ ਕੀ ਕਾਰ ਕੇ ਆਗੇ ਸੁਜ਼ੂਕੀ ਚੱਲ ਰਹੀ ਥੀ ਫੁੱਲ ਆਵਾਜ਼ ਮੇ ਯੇ ਸੌਂਗ ਚੱਲ ਰਹਾ ਥਾ ਲੌਂਗ ਨੱਕ ਦਾ ਵਾਹ ਭਾਈ ਵਾਹ ਕਿਆ ਬਾਤ ਹੈ ਔਰ ਪੈਸੇ ਲੁਟਾਏ ਜਾ ਰਹੇ ਥੇ ਗਨ ਇਸੀ ਤਰ੍ਹਾਂ ਹੈ ਔਰ ਅੱਜ ਕੱਲ ਆਪਕੋ ਮੈਂ ਬੜਾ ਜ਼ਬਰਦਸਤ ਸਾ ਗਾਣਾ ਇੱਕ ਔਰ ਮੈਨੇ ਦੇਖਾ ਥਾ ਜੈਸੇ ਹੀ ਇਸਨੇ ਮੰਜ਼ਰਕਸ਼ੀ ਕੀ ਹੈ ਮੈਂ ਵੀ ਆਪਕੋ ਬਤਾਤਾ ਹੂੰ ਅਭੀ ਔਰ ਸਬਸੇ ਬੜਾ ਮਸਲਾ ਹੀ ਉਸ ਸਬਸੇ ਮਸਲਾ ਬੜਾ ਹੀ ਖੁਰੋਂ ਮੇ ਹੋਤਾ ਨਦੀਮ ਭਾਈ ਹੋਤਾ ਕਿਆ ਹੈ ਚਾਰ ਦਾਂਤ ਜ਼ਰੂਰੀ ਹੈ ਆਪਣੇ ਦਾਂਤ ਚੈੱਕ ਕਰੋ ਜ਼ਰਾ ਪਹਿਲੇ ਤੂੰ ਵੱਡੀ ਤੇ ਕੋਈ ਪ੍ਰੋਗਰਾਮ ਰੱਖੀਏਗਾ ਪੈਸੇ ਬਿਲਕੁਲ ਰੱਖ ਦੇਂਗੇ ਅਬ ਖੁਰੋਂ ਕਾ ਮਸਲਾ ਤੋ ਬਤਾਓ ਸਬਸੇ ਬੜਾ ਮਸਲਾ ਕਿਆ ਹੋਤਾ ਖੁਰੋਂ ਮੇ ਜੀ ਬਿਲਕੁਲ ਸੰਜੂ ਕਾ ਮੈਸੇਜ ਪੜ ਰਹੇ ਔਰ ਪਹਿਲੇ ਸਤਰ ਕਾ ਜਵਾਬ ਬਿਲਕੁਲ ਔਰ ਨਦੀਮ ਆਪਕੀ ਬੇਹਤਰੀਨ ਖੂਬੀ ਇਹ ਹੈ ਕਿ ਆਪ ਕਾਬਲੇ ਮੁਹੱਬਤ ਹੋਣੇ ਸੇ ਜ਼ਿਆਦਾ ਕਾਬਲੇ ਐਤਬਾਰ ਹੈ ਜ਼ਰਾ ਨਵਾਜ਼ੀ ਹੈ ਆਪਕੀ ਇਸ ਮੌਸਮ ਨੇ ਭੂਖ ਪਿਆਸ ਨੀਂਦ ਸਭ ਜ਼ਿੰਦਗੀ ਸੇ ਦੂਰ ਕਰ ਦੀ ਹੈ ਸਭ ਜ਼ਿੰਦਗੀ ਸੇ ਦੂਰ ਕਰਦੀ ਹੈ ਜਬ ਮੌਸਮ ਤਬਦੀਲ ਹੋ ਤੋ ਸ਼ਾਇਦ ਦਿਲ ਕਾ ਮੌਸਮ ਵੀ ਧਕ ਧਕ ਹੋ ਜਾਏ ਤੋ ਜ਼ਿੰਦਗੀ ਰੰਗੀਨ ਹੋਤਾ ਹੈ ਇਹ ਜ਼ਰੂਰੀ ਹੈ ਕਿ ਧਕ ਧਕ ਸੇ ਹੀ ਰੰਗੀਨ ਹੋ ਰਹੇ ਲੋ ਜੀ ਮੇਰੇ ਹਮਸ਼ਕਲ ਵੀ ਆ ਗਏ ਇਹ ਤਕਰੀਬ ਮੈਂ ਉਹਨੇ ਦੇਖ ਲਿਆ ਕਿਤਨੇ ਹੋਤੇ ਹੈ ਸਾਥ ਹਮਸ਼ਕਲ ਹੋਤੇ ਨਾ ਸੁਣਨੇ ਮੈਂ ਆਇਆ ਸਭ ਕਹਿਣੇ ਕੀ ਬਾਤ ਹੈ ਭਾਈ तो खैर मैं आपको ये बता रहा था कि ये जो अभी बता रहे थे ना लौंग नक दा तो लग पतला सदके तो इन्होंने एक गाड़ी में देखा कि एक दूल्हे मियां जा रहे हैं और साथ में ये सिलसिलाकार हो रहा है यानी कि समझ रहे हैं ना तो आजकल जो गाना जो है ना मैंने भी इसी तरह देखा कि भाई गाड़ियां चल रही हैं और आगे एक सुजुकी चल रही है और उस पर डेक पर एक बड़ा जबरदस्त गाना चल रहा है और नोट भी निछावर किए जा रहे हैं और गाना कुछ यूं है वो चलने में थोड़ा सा टाइम ले रहा है सुजुकी पास आएगी तो आवाज आएगी ना ये सुजुकी में चल रहा था ये वो ट्रैक था और अभी आपको सुना रहे हैं और ये ट्रैक हम तमाम अपने बलोच बहन भाइयों को जो सुन रहे हैं उनको डेडिकेट करेंगे।